ਕਾ ਸਾਨੂੰ ਮੂਜ਼ਿਕ ਕਾਮ ਸਾਗਾ ਹੇ ਲਈ ਗਈ ਤੇ ਲੇਤਾ ਮੈਸੇਜ ਲਈ ਡਿਪੈਂਡ ਆਨ ਮਾਨ ਬੀਨ ਸ਼ਰੋ ਤੇ ਲੈ ਲੇਤਾ ਮੈਸੇਜ ਗੈਸ ਮੂਜ਼ਿਕ ਲੈ ਮੈਸੇਜ ਗੈਸ ਮੂਜ਼ਿਕ ਲੈ ਮੈਸੇਜ ਟੱਪ ਟੱਪ ਨਮਸ ਲੀ ਫਾਲੇ ਤਾਂ ਉਸੀ ਬੇ ਅਭੀ ਅਮੋਰ ਦੇ ਐਮਨੀ ਆਮਨੇ ਬਹੁਤ ਨਾਮ ਡੋਰਾਸੀ ਦਾ ਨਾਮ ਡੋਰਾਸ ਲੀ ਫਾਲੀ ਤੂੰ ਨਾ ਇਹਦਾ ਲਾ ਦਿਆ ਕੀ ਦਾ ਓਕੇ ਲੀ ਨਮ ਡੋਰਸ ਲੈ ਦੀ ਕੇ ਲੀ ਫਲ ਨਮ ਡੋਰਸ ਲੀ ਫਲ ਤੂੰ ਨਾ ਮੈਂ ਤਾਂ ਆ ਹੇ ਨਮਸ ਲੀ ਫਲ ਤਾਂ ਲੈ ਮੈਂ ਸਾਜਨ ਦੇ ਗੈਸ ਮੂਜ਼ਿਕ ਰੇ ਫੋਨ ਰੁਆ ਕਾਲਮਾ ਕਾਲਮਾ ਕਾਲਮਾ ਕੌਣ ਕਾਲਮਾ ਐਸਪੇਰਾ ਮਿਨੀਨੋ ਮਿਨੀਨਾ ikan lele han lele i ni den ikan lele han tuna i maksu tuna han ikan lele i maksu tuna han Okay, lebih fali tang usia binya zita dia nam doras los. Ni dia nam doras los. Ledi akida. Hey, nam doras los. Namas lebih fali tang usia binya zita dia ngosa mensajin dit para rona mamaris ni lian dia kabin. Tu ira bin sira reja. Mas musika musia, mas kita mas toka musika. Mabita lete mensajin palo makita gas bah.